ਕਿ ਤੂੰ ਨਹੀਂ ਇਹੋ ਦਿਲ ਵਿੱਚ ਹੌਲ ਮੇਰੇ ਅੱਜ 14 ਸਾਲਾਂ ਬਾਅਦ ਮੁੜਿਆ ਹਾਂ ਉਹਨਾਂ ਰਾਹਾਂ ਤੇ ਦੇਖ ਕੇ ਉਹੀ ਹਵਾਵਾਂ ਕਿਉਂ ਅੱਜ ਵਧੀਆਂ ਸਾਵਾਂ ਨੇ ਕਾਸ਼ ਜੇ ਮਿਲ ਜੇ ਤੂੰ ਤਾਂ ਜ਼ਿੰਦਗੀ ਸਫਲ ਹੋ ਜਾਵੇ ਤੂੰ ਗੀਤ ਮੇਰੇ ਦਾ ਕੱਲਾ ਕੱਲਾ ਲਫ਼ਜ਼ ਹੋ ਜਾਵੇ।